0: ਸਾਥੀਆਂ ਅਗਲੀ ਫਰਮਾਇਸ਼ ਆਪਾਂ ਨੇ ਲਿਖ ਭੇਜੀ ਹੈ ਪਦਮਾ ਟੋਕੀ ਨੇਪਾ ਨਗਰ ਮੱਧ ਪ੍ਰਦੇਸ਼ ਤੋਂ। ਭੇਜਣ ਵਾਲਾ ਰੇਡੀਓ ਸਰੋਤਾ ਹੈ ਸੁਦਰਸ਼ਨ ਸਾਹ, ਪੱਲਵੀ ਸਾਹ, ਪ੍ਰਖਰ, ਕੁਸ਼ਲ, ਨੀਤੀ, ਸੁਰਭੀ, ਅਸ਼ਵਿਨ, ਮੰਗਲਾ ਔਰ ਸਗਲਾਈਆਂ ਰਾ ਪਰਿਵਾਰ ਵਾਲਾ।
1: ਪ੍ਰਤਾਪ ਨਗਰ ਜੋਧਪੁਰ ਤੋਂ ਫਰਮਾਇਸ਼ ਲਿਖਣ ਭੇਜੀ ਹੈ ਮਨੋਹਰ ਚਿਤਾਰਾ, ਸਰੋਜ, ਪੰਕਜ ਔਰ ਕਰਨ।
0: ਦੰਤਰੇਗੀ ਭਾਟਾਪਾਰ ਛੱਤੀਸਗੜ੍ਹ ਤੋਂ ਆਪਾਂ ਸਾਥੇ ਜੁੜਿਆ ਹੈ ਹੀਰਾਮਣੀ ਵਰਮਾ, ਪਾਰਸਮਣੀ ਵਰਮਾ, ਪੁਸ਼ਪੇਂਦਰ, ਨੋਖੇਲਾਲ ਵਰਮਾ।

0: ਨਾਲ ਆਏਗਾ ਔਰ ਕੁਦਰਤ ਵੈਗਿਆਨਿਕ ਹੀ ਕੰਮ
1: ਕਰੇ
0: ਭਾਈ ਜੇ ਮੋੜੋ ਮੈਂ ਆਵੇ ਤੋ ਬੀਜ ਬਣਾ ਦਿਆਣਿਤ ਬੀਜ ਲੈ ਉੜਾ ਕਰਮਾਣਿਤ ਕਰਮਾਣਿਤ ਹਿਸਾਬ ਪੱਕੋ ਬਿਲ ਲੈ ਹਾਂ ਇੱਕ ਮਾਰਾ ਹੱਥ ਕਾ ਹੈ ਹੋਗੀ ਗੜਬੜ ਕਹਿ ਮੰਦੇ ਦਿਆ ਹੈ ਜੋ ਕਹਿ ਕਹਿ ਖੋਟਾ ਬੀਜ ਦਿੰਦਾ ਉਤਰ ਨਾਲੋ ਹੀ ਹੈ ਪਰ ਦੁਰਾ ਦਰਤੀ ਕਹਿ ਨੀ ਏਕਦਮ ਹਾਵ ਕਹਿ ਇਵੀ ਹੀ ਪੜਮ ਦੇਖੋ ਦਹ ਪੰਦਰ ਦਿਨ ਲੀਲੀ ਚਾਰ ਹੋ ਜਾਈ ਧਰਤੀ ਦਾ ਹਿਣਕਾਰ ਸਿੰਧਰੀਆ ਹੈ ਬਈ ਆਪਣੇ ਰਾਜੀ ਬਾਜੀ ਹੋਈ ਬਈ ਖੇਤਰੇ ਮੈਂ ਜਦ ਇੰਨੀ ਕੂਦ ਤੋਂ ਦੌੜੇ ਇਤੋ ਫੂਟਰੋ
1: ਲਾਗੇ
0: ਕਦੇ ਕਦੇ ਰੋਜ ਉਡਾਵੇ ਤੁਸੀਂ ਹੋਰ ਹੋਇਆ ਆਇਓ ਸਮਝਿਆ ਬਰਸ ਬਰਸ ਮਾਰਾ ਇੰਦਰ ਰਾਜਾ ਥਾਰੇ ਬਰੀਆ ਮਾਰੋ ਕਾਜ
1: ਸਰੇ
0: ਕੋਈ ਗੀਤ ਲਾ ਕਹਿ ਨੀ ਮੋਰੀਆ ਬੋਲੋ ਜਿਹੜੋ
1: ਮੋਰੀਆ
2: ਮਾਰੇ ਆਂਗਣ ਕੋਟੜੀ